ਬਾਅਦ ਇਹ ਕੀਤਾ ਖੁਸ਼ ਤਹਿਤ ਤੋ ਕਸ਼ਕੀ ਪਿੱਖੇ ਆਖੋ ਚਿਸ ਇਤੀ ਨਿਗੇ ਸੇ ਤਾ ਸਹਤਾ ਨਾ ਆਹ ਅਖੋ ਹਨਾ ਕੋ ਹਾਸ਼ੀ ਤੀ ਛਾ ਅੰਤਾ ਨੇ ਛਾ ਹਾਸ਼ੀ ਹਨਾ ਕੋ ਥਾਹੰਤਾ ਲਵੋ ਓ ਅਖੋ ਆਜ ਇਹ ਪਿੱਛੇ ਸੋਸ ਦਿਲ ਜ਼ਿੰ ਸ਼ਾਤਾ ਜੀ ਨਾ ਪਾਹ ਪਿੱਛੇ ਨੇ ਤੀ ਇਹ ਖੋ ਬੇ ਇਤਾ ਨਾ ਇਹ ਕੀ ਇਹ ਖੋ ਸ਼ਿਚੇ ਖੋ ਤਾ ਸੇ ਸ਼ਾਤਾ ਨਾ ਸੇ ਅਹਤ ਓ ਇਹ ਯਤੀ ਹਤ ਇਸ਼ੀ ਤੋ ਯਾਤ ਇਹ ਇਹ ਬਿਗੇਤੇ ਇਹ ਹਤ ਸ਼ਾਸ ਜਿਨੇ ਲਾ ਅਖੋ ਤੀ ਥੁਨ ਲੈਨੀ ਕੀ ਇਹ ਪੇਜ ਨਾ ਖਲੈਨ ਆਦੋ ਆਤੀ ਚਾਹਸ ਕੇ ਸਿਕੀ ਪੇ ਥੋਹ ਕੀ ਆਚ ਇਹ ਯਤ ਓ ਸਾਸ ਯੂ ਗੀਤ ਓਨ